SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖਾਹ ਮਿਆਦ ਦੌਰਾਨ ਘੱਟੋ ਘੱਟ ਤਨਖਾਹ ਅਤੇ ਅਵਾਰਡ ਤਨਖਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਰਾਸ਼ਟਰੀ ਘੱਟੋ ਘੱਟ ਤਨਖਾਹ ਵਿੱਚ ਲਗਭਗ 6% ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਪ੍ਰਤੀ ਘੰਟਾ $26.44 ਹੋ ਗਈ ਹੈ, ਜਦਕਿ ਘੱਟੋ ਘੱਟ ਅਵਾਰਡ ਤਨਖਾਹਾਂ ਵਿੱਚ 4.75% ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਆਮਦਨ ਕਰ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤਹਿਤ ਸਭ ਤੋਂ ਘੱਟ ਸੀਮਾਂਤ ਆਮਦਨ ਕਰ ਯਾਨੀ ਲੋਵੈਸਟ ਮਾਰਜਨਲ ਟੈਕਸ ਰੇਟ ਨੂੰ 16% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ, ਜਿਸ ਨਾਲ ਘੱਟ ਅਤੇ ਮੱਧਮ ਆਮਦਨ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਹੁਣ ਰੁਜ਼ਗਾਰਦਾਤਿਆਂ ਨੂੰ ਸੁਪਰਐਨੂਏਸ਼ਨ ਦਾ ਭੁਗਤਾਨ ਹਰ 3 ਮਹੀਨਿਆਂ ਦੀ ਬਜਾਏ ਤਨਖਾਹ ਦੇ ਨਾਲ ਹੀ ਕਰਨਾ ਪਵੇਗਾ। ਸਰਕਾਰ ਦਾ ਕਹਿਣਾ ਹੈ ਕਿ ਪੇਡੇ ਸੁਪਾ ਤਬਦੀਲੀ ਨਾਲ ਕਰਮਚਾਰੀਆਂ ਨੂੰ ਆਪਣੀ ਰਿਟਾਇਰਮੈਂਟ ਲਈ ਬੱਚਤ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਬਕਾਇਆ ਸੁਪਰਐਨੂਏਸ਼ਨ ਦੇ ਭੁਗਤਾਨ ਨਾ ਕਰਨ ਦੀ ਸਮੱਸਿਆ 'ਤੇ ਵੀ ਰੋਕ ਲੱਗੇਗੀ। ਦੂਸਰੇ ਪਾਸੇ ਕੋਲੀਸ਼ਨ ਦੇ MP ਆਸਟ੍ਰੇਲੀਅਨ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਜਿਨ੍ਹਾਂ ਨੇ ਲੇਬਰ ਸਰਕਾਰ ਦੇ 5% ਡਿਪੋਜ਼ਿਟ ਯੋਜਨਾ ਹੇਠ ਘਰ ਖਰੀਦੇ ਸਨ, ਉਹਨਾਂ ਦੀ ਮੌਰਗੇਜ ਦੀ ਰਕਮ ਜਲਦ ਹੀ ਉਹਨਾਂ ਦੇ ਘਰਾਂ ਦੀ ਕੀਮਤ ਤੋਂ ਵੱਧ ਹੋ ਸਕਦੀ ਹੈ। ਕੋਟੈਲਿਟੀ ਪਹਿਲਾਂ ਖੋਰ ਲੌਜਿਕ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੂਨ ਮਹੀਨੇ ਦੌਰਾਨ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.4% ਦੀ ਗਿਰਾਵਟ ਆਈ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਰ ਗਿਰਾਵਟ ਹੈ। ਇਸ ਰਿਪੋਰਟ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ, ਵਿਆਜ ਦਰਾਂ ਅਤੇ ਕਰ ਨੀਤੀ ਵਿੱਚ ਨਵੀਆਂ ਤਬਦੀਲੀਆਂ ਨੂੰ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਜੋਂ ਦਰਸਾਇਆ ਗਿਆ ਹੈ। ਜੇ ਗੱਲ ਖੇਡਾਂ ਦੀ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਮਹਿਲਾ T20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਮੈਚ ਵਿੱਚ ਬੈਥ ਮੂਨੀ ਨੇ ਨਾਬਾਦ 61 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਦਕਿ ਪਲੇਅਰ ਆਫ਼ ਦਾ ਮੈਚ ਐਸ਼ਲੀ ਗਾਰਡਨਾ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਇੱਕ ਨਿਰਣਾਇਕ ਓਵਰ ਵਿੱਚ 2 ਵਿਕਟਾਂ ਲਈਆਂ ਅਤੇ ਬਾਅਦ ਵਿੱਚ ਨਾਬਾਦ 35 ਦੌੜਾਂ ਬਣਾਈਆਂ, ਜਿਸ ਨਾਲ ਆਸਟ੍ਰੇਲੀਆ ਨੇ 126 ਦੌੜਾਂ ਦਾ ਟੀਚਾ 7 ਓਵਰ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਜੇ ਅੰਤਰਰਾਸ਼ਟਰੀ ਖਬਰਾਂ ਵੱਲ ਆਈਏ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਫੌਜ ਨੂੰ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਵਿੱਚ ਸੁਰੰਗਾਂ, ਹਥਿਆਰਾਂ ਦੇ ਠਿਕਾਣੇ ਅਤੇ ਇਜ਼ਰਾਈਲ 'ਤੇ ਹਮਲਿਆਂ ਲਈ ਵਰਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਸ਼ਾਮਲ ਹਨ। ਸਰਹੱਦ ਨੇੜੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿਜ਼ਬੁੱਲਾ ਦੇ ਨਿਹੱਥੇ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਵਾਪਸੀ ਨਹੀਂ ਕੀਤੀ ਜਾਵੇਗੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਬਠਿੰਡਾ ਡੱਬ ਵਾਲੀ ਕੌਮੀ ਰਾਜਮਾਰਗ 'ਤੇ ਪਿੰਡ ਗੁਰੂਸਰ ਸੈਨੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੈਟਾਡੋਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਨ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ SBS ਪੰਜਾਬੀ ਤੋਂ ਜਸਮੀਤ ਕੌਰ ਦੇ ਨਾਲ। ਪਿਆਰੇ ਦੋਸਤੋ, ਸਾਲ 2026 ਦੇ ਵਿੱਚ ਕਾਫੀ ਕੁਛ ਖਾਸ ਚੱਲ ਰਿਹਾ ਆ, ਪਰ ਇਸ ਸਾਲ ਦੀ ਇੱਕ ਇਹ ਖਾਸੀਅਤ ਹੈ ਕਿ ਇਸ ਸਾਲ ਫੀਫਾ ਵਰਲਡ ਕੱਪ 2026 ਚੱਲ ਰਿਹਾ ਆ, ਅਤੇ ਜਿਹੜੇ ਲੋਕ ਫੁੱਟਬਾਲ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੋਊਗਾ ਕਿ SBS ਉੱਤੇ ਜਿਹੜੇ ਸਾਰੇ ਫੀਫਾ ਵਰਲਡ ਕੱਪ ਦੇ ਮੈਚਿਸ ਆ ਉਹਨਾਂ ਨੂੰ ਤੁਸੀਂ ਲਾਈਵ ਦੇਖ ਸਕਦੇ ਹਾਂ, ਚਾਹੇ SBS 'ਤੇ TV 'ਤੇ ਜਾਂ ਫਿਰ SBS ਔਨ ਡਿਮਾਂਡ 'ਤੇ। ਅਤੇ ਵੈਸੇ ਤਾਂ ਮੈਨੂੰ ਸੌਕਰ ਦੇਖਣ ਦਾ, ਫੁੱਟਬਾਲ ਦੇਖਣ ਦਾ ਇੰਨਾ ਵੈਸੇ ਸ਼ੌਂਕ ਨਹੀਂ ਆ, ਰੁਝਾਨ ਨਹੀਂ ਆ, ਪਰ ਪਿਛਲੇ ਹਫ਼ਤੇ ਮੈਂ ਜ਼ਰੂਰ ਮੈਚ ਦੇਖਿਆ ਸੀ ਆਸਟ੍ਰੇਲੀਆ ਦਾ ਅਤੇ ਪੈਰਾਗੁਏ ਦਾ। ਵੈਸੇ ਉਹ 'ਚ ਤਾਂ ਇਹੀ ਉਡੀਕਦੇ ਰਹੇ ਕਿ ਹੁਣ ਗੋਲ ਹੁੰਦਾ, ਹੁਣ ਗੋਲ ਹੁੰਦਾ। ਅਫਸੋਸ, ਗੋਲ ਤਾਂ ਨਹੀਂ ਹੋਇਆ, ਪਰ ਆਸਟ੍ਰੇਲੀਆ ਦੀ ਟੀਮ ਜ਼ਰੂਰ ਪਹੁੰਚ ਗਈ ਆ ਜੀ ਅਗਲੇ ਪੜਾਅ ਦੇ ਵਿੱਚ ਫੀਫਾ ਵਰਲਡ ਕੱਪ ਦੇ ਵਿੱਚ, ਰਾਊਂਡ ਆਫ 32 ਦੇ ਵਿੱਚ ਉਹ ਪਹੁੰਚ ਗਈ ਆ। ਹੋਰ ਕਾਫੀ ਕੁਛ ਹੋ ਰਿਹਾ ਫੀਫਾ ਵਰਲਡ ਕੱਪ ਦੇ ਵਿੱਚ, ਕੱਲ੍ਹ ਉਸਦਾ 19ਵਾਂ ਦਿਨ ਸੀ, ਕੀ ਕੁਛ ਖਾਸ ਹੋਇਆ ਆਓ ਜਾਣਦੇ ਆ। MP ਸਿੰਘ ਲੈ ਕੇ ਹਾਜ਼ਰ ਆ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਪੂਰੀ ਰਿਪੋਰਟ।

0: प्यारे दोस्तों, ये सी फीफा वर्ल्ड कप दे 19वें दिन दी अपडेट। ते मैं तुहाडे तो जानना चाहूँगी कि तुसी भी फीफा वर्ल्ड कप दे मैचेस देख रहे हो, चाहे लाइव जां बाद विच हाईलाइट्स देख रहे हो, जां फिर मेरे वांगू तुसी भी ज़्यादा दिलचस्पी नहीं लै रहे। ते जेकर तुसी देख रहे हो ते मैं जानना चाहूँगी कि हुण तक दा सब तो रोचक मुकाबला तुहानूं किहड़ा लग्या आ। ते ये तुसी मैनूं SMS विच लिख के जरूर भेजो, अपने जवाब लिख के भेजो। नंबर तुसी जानदे हां जी, 0443-799-760-0439-799-767। ते तुसी चको अपना फोन भेजो मैनू स्नेहा। ते आपां लैने आ अज दे प्रोग्राम दी पहली कमर्शियल ब्रेक। मिलदे हां जी बहुत जल्द इस छोटी जी ब्रेक तो बाद। मैं हां जसमीत कौर, सुनदे रहो SBS पंजाबी।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
5: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
6: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
0: ब्रेक तो बाद स्वागत है जी। तुसी सुन रहे हो SBS पंजाबी दा बुधवार वाला प्रोग्राम, आज सिडनी तो जसमीत कौर दे नाल। ते प्रोग्राम दे विच ब्रेक दौरान पहला स्नेहा आया होया जी, पहला ये पढ़दे आ। ये भेजिया जी पर्थ तो जोविन सिंह ने। ये कह रहे, सत श्री अकाल जी, 25 जून नूं मेरी दादी जी दा जन्मदिन सी। तुसी प्लीज़ मेरी प्यारी दादी नूं हैप्पी बर्थडे कह दिओ, बर्थडे विशेज़ दे दिओ, वो हर हफ्ते तुहाडा प्रोग्राम सुणदे आ। बहुत शुक्रिया जोविन सिंह जी कि तुसी साडा प्रोग्राम अज लाइव सुन रहे हो, पर्थ तो सुन रहे हो। ते तुहाडे स्नेहे मुताबक तुहाडी दादी जी नूं बहुत बहुत मुबारकां जी, हैप्पी बिलेटेड बर्थडे तुहाडी दादी जी नूं। परमात्मा उन्हां नूं लंबी उम्र देण ते तंदुरुस्ती देण, ते इदां ही साडा प्रोग्राम तुसी भी सुणदे रहो ते तुहाडे दादी जी भी सुणदे रहन। बहुत बहुत शुक्रिया जी। ते दोस्तों, आओ हुण अगे वधाउने आ अज दे प्रोग्राम नूं। आपां आस्ट्रेलिया विच रहिंदे आ ते सारे ही जां आपां प्रवासी आ जां फिर प्रवासी परिवार विच वड्डे होए आ, पर इस मुल्क दे इतिहास, इत्थों दे तौर तरीकियां नूं हर रोज़ सिखदे आ। तुसी देखिया होगा कि जद आस्ट्रेलिया दा राष्ट्रीय झंडा लहराया जांदा आ ते उस दे नाल दो होर झंडे जरूर हुंदे आ, पर ये तीन झंडे क्यों, आओ जाणदे आ पत्रस मसीह द्वारा तैयार कीती इस आस्ट्रेलिया एक्सप्लेनड दी रिपोर्ट विच।
7: प्यारे दोस्तों, तुसी सुन रहे हो SBS पंजाबी ते मेलबर्न स्टूडियो तो मैं हाँ पत्रस मसीह। ऑस्ट्रेलिया दे विच तुहानू तीन झंडे इकट्ठे लहराउंदे नज़र आ सकते हैं। ऑस्ट्रेलिया का राष्ट्रीय झंडा, आदिवासी झंडा अते टूरिस्ट स्टेट आईलैंडर झंडा। ऑस्ट्रेलिया विच तीन झंडे क्यों हन, इसका जवाब ऑस्ट्रेलिया के मूल निवासी भाईचारियां दे नाल जुड़िया होया है। आदिवासी अते टूरिस्ट स्टेट आईलैंडर लोग ऑस्ट्रेलिया के दो वक्खो वक्खरे आदिवासी समूह हन, जिन्हां विचों हरेक का अपना इतिहास, सभ्याचार, भाषावां अते झंडे हन। टूरिस्ट स्टेट आईलैंडर झंडा हरा, नीला, काला अते सफेद रंग दा है। इस विच एक सफेद रवायती पगड़ी जिसनूं दारी आख्या जांदा है अते इस दे केंद्र विच एक चिट्टा तारा है। ये झंडा टूरिस्ट स्टेट आईलैंडर समूह दे लोकां अते जमीन, समुंदर, सभ्याचार अते भाईचारे नाल उनां दे संबंधां नूं दर्शाउंदा है। ਬਹੁਤ ਸਾਰੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇਹ ਝੰਡਾ ਪਹਿਚਾਣ ਅਤੇ ਸੰਬੰਧਾਂ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ, ਭਾਵੇਂ ਉਹ ਟਾਪੂਆਂ, ਮੁੱਖ ਭੂਮੀ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ। ਇਹ ਸਮਝਣ ਦੇ ਲਈ ਕਿ ਇਹ ਝੰਡਾ ਇੰਨੇ ਸਾਰੇ ਲੋਕਾਂ ਦੇ ਲਈ ਇੰਨਾ ਮਾਇਨੇ ਕਿਉਂ ਰੱਖਦਾ ਹੈ, ਇਸ ਬਾਰੇ ਟੂਰਿਸਟ ਸਟੇਟ ਤੋਂ ਸ਼ੁਰੂਆਤ ਕਰਨਾ ਸਹਾਇਕ ਹੋਵੇਗਾ। ਟੂਰਿਸਟ ਸਟੇਟ ਟਾਪੂ ਕੁਈਨਜ਼ਲੈਂਡ ਦੇ ਕੇਪ ਯਾਕ ਦੇ ਦੱਖਣੀ ਸਿਰੇ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ। ਇਹ ਟਾਪੂ ਆਸਟ੍ਰੇਲੀਆ ਦਾ ਹਿੱਸਾ ਹਨ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦਾ ਘਰ ਹਨ, ਜਿਨ੍ਹਾਂ ਦਾ ਆਪਣਾ ਵਿਲੱਖਣ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾਵਾਂ ਹਨ। ਸਾਲ 1992 ਵਿੱਚ ਆਈਲੈਂਡ ਕੋਆਰਡੀਨੇਟਿੰਗ ਕੌਂਸਲ ਨੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇੱਕ ਭਾਈਚਾਰਕ ਝੰਡਾ ਡਿਜ਼ਾਈਨ ਕਰਨ ਦੇ ਲਈ ਇੱਕ ਮੁਕਾਬਲਾ ਚਲਾਇਆ ਸੀ ਅਤੇ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲਾ ਡਿਜ਼ਾਈਨ ਥਰਸਡੇ ਆਈਲੈਂਡ ਦੇ ਅੰਕਲ ਬਰਨਾਰਡ ਨਮੋਕ ਦੁਆਰਾ ਬਣਾਇਆ ਗਿਆ ਸੀ। ਇਸ ਮੁਕਾਬਲੇ ਦੇ ਕੁਝ ਸਮੇਂ ਬਾਅਦ ਹੀ ਅੰਕਲ ਬਰਨਾਰਡ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਡਿਜ਼ਾਈਨ ਨੂੰ ਇੰਨਾ ਮਹੱਤਵਪੂਰਨ ਪ੍ਰਤੀਕ ਬਣਦੇ ਹੋਏ ਨਹੀਂ ਦੇਖ ਸਕੇ। ਉਹਨਾਂ ਦੇ ਬੇਟੇ ਬਰਨਾਰਡ ਨਮੋਕ ਜੂਨੀਅਰ ਦੇ ਲਈ ਇਹ ਝੰਡਾ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਜੀਵਤ ਰੱਖਦਾ ਹੈ। ਜਦੋਂ ਵੀ ਉਹ ਇਸ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਆਪਣਾ ਬਚਪਨ ਅਤੇ ਆਪਣੇ ਪਿਤਾ ਨੂੰ ਚਿੱਤਰ ਬਣਾਉਂਦੇ ਹੋਏ ਦੇਖਣ ਵੇਲੇ ਬਿਤਾਈਆਂ ਰਾਤਾਂ ਯਾਦ ਆ ਜਾਂਦੀਆਂ ਨੇ। ਝੰਡੇ ਉੱਤੇ ਮੌਜੂਦ ਹਰੇਕ ਰੰਗ ਅਤੇ ਪ੍ਰਤੀਕ ਦਾ ਆਪਣਾ ਅਰਥ ਹੈ। ਹਰਾ ਰੰਗ ਭੂਮੀ ਦਾ, ਨੀਲਾ ਰੰਗ ਟੌਰਸ ਜਲਮਾਰਗ ਦੇ ਜਲ ਦਾ ਅਤੇ ਕਾਲਾ ਰੰਗ ਟੌਰਸ ਜਲਮਾਰਗ ਦੀਪ ਸਮੂਹ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਸਫੇਦਦਾਰੀ ਟੌਰਸ ਜਲਮਾਰਗ ਦੀਪ ਸਮੂਹ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ, ਜਦਕਿ ਸਫੇਦ ਪੰਜ ਨੁਕੀਲਾ ਤਾਰਾ ਟੌਰਸ ਜਲਮਾਰਗ ਦੇ ਪੰਜ ਮੁੱਖ ਦੀਪ ਸਮੂਹਾਂ ਦੀ ਨੁਮਾਇੰਦਗੀ ਕਰਦਾ ਹੈ। ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਕਾਨੂੰਨ ਦੇ ਵਿਦਿਆਰਥੀ ਟਾਇਰਲ ਵਿਟੀ ਦਾ ਜਨਮ ਅਤੇ ਪਾਲਣ ਪੋਸ਼ਣ ਥਰਸਡੇ ਆਈਲੈਂਡ ਉੱਤੇ ਹੋਇਆ ਸੀ ਅਤੇ ਹੁਣ ਉਹ ਕੁਈਨਜ਼ਲੈਂਡ ਦੇ ਟਾਊਨਸਵਿਲੇ ਵਿੱਚ ਰਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਝੰਡਾ ਟੂਰਿਸਟ ਸਟੇਟ ਆਈਲੈਂਡਰ ਭਾਈਚਾਰਾ, ਸੱਭਿਆਚਾਰ ਅਤੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
8: It's a part of our cultural identity in itself. It's a big part of our story. It's really good to have that sense of representation too. And especially being in a small community, you see this flag. It tells a story, who we are, where we're going, and how we're moving forward past all the injustices since colonization. How people were considered flora and fauna and not as people. So for me, this flag speaks for itself. It's something to make me feel seen as a person because it's representing my people.
7: Bernard Jr. ਅਤੇ Tyrell ਦੋਵੇਂ ਹੀ Thursday Island ਉੱਤੇ ਭਲੇ ਵਧੇ ਹਨ, ਜਿਸ ਨੂੰ ਉਹ ਇੱਕ ਛੋਟਾ ਲੇਕਿਨ ਜੀਵੰਤ ਭਾਈਚਾਰਾ ਦੱਸਦੇ ਨੇ ਜੋ ਪਰਿਵਾਰ ਅਤੇ ਸੱਭਿਆਚਾਰ ਦੇ ਨਾਲ ਭਰਪੂਰ ਹੈ। Tyrell ਦੇ ਲਈ ਝੰਡਾ ਉਹਨਾਂ ਦੇ ਦੈਨਿਕ ਜੀਵਨ ਦਾ ਇੱਕ ਅਭਿੰਨ ਅੰਗ ਹੈ।
8: Seeing flags in places such as courtrooms and just everyday places up here in the mainland, it just makes me feel so seen where I can come from a small island off the mainland, but entering mainland, seeing my flag in a courtroom, seeing my flag wrapped up your local post office, seeing some people wearing it on their clothing, it makes me feel like people up here in the mainland have so much love and respect for us up there. It just makes us all feel a part of Australia and all that and how we're all connected and trying to
7: ਬਰਨਾਰਡ ਜੂਨੀਅਰ ਨੂੰ ਯਾਦ ਹੈ ਕਿ ਵਿਆਪਕ ਰੂਪ ਤੋਂ ਮਾਨਤਾ ਮਿਲਣ ਤੋਂ ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ। ਉਹਨਾਂ ਨੇ 1990 ਦੇ ਦਹਾਕੇ ਵਿੱਚ ਹੋਈ ਪ੍ਰਤੀਯੋਗਤਾ ਤੋਂ ਬਾਅਦ ਹੌਲੀ ਹੌਲੀ ਟਾਪੂਆਂ ਵਿੱਚ ਇਸ ਝੰਡੇ ਦੇ ਪ੍ਰਸਾਰ ਨੂੰ ਦੇਖਿਆ। ਅੱਜ ਟੂਰਿਸਟ ਸਟੇਟ ਆਈਲੈਂਡਰ ਝੰਡਾ ਪੂਰੇ ਆਸਟ੍ਰੇਲੀਆ ਦੇ ਵਿੱਚ ਲਹਿਰਾਇਆ ਜਾਂਦਾ ਹੈ। ਤੁਸੀਂ ਇਸ ਨੂੰ ਸਕੂਲਾਂ, ਯੂਨੀਵਰਸਿਟੀਜ਼, ਪਾਰਲੀਮੈਂਟ ਹਾਊਸ, ਲੋਕਲ ਕੌਂਸਲ ਅਤੇ ਅਦਾਲਤਾਂ ਦੇ ਬਾਹਰ ਵੇਖ ਸਕਦੇ ਹੋ। ਇਹ ਅਕਸਰ ਆਦਿਵਾਸੀ ਅਤੇ ਆਸਟ੍ਰੇਲੀਅਨ ਝੰਡਿਆਂ ਨਾਲ ਲਹਿਰਾਇਆ ਜਾਂਦਾ ਹੈ। ਕੇਨਜ਼ ਵਿੱਚ ਕਾਰੋਬਾਰ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਟਾਇਰਲ ਦੇ ਲਈ ਇਹ ਦ੍ਰਿਸ਼ ਬਹੁਤ ਮਾਇਨੇ ਰੱਖਦਾ ਹੈ। ਬਰਨਾਰਡ ਜੂਨੀਅਰ ਨੇ ਘਰ ਤੋਂ ਦੂਰ ਵੀ ਟੂਰਿਸਟ ਸਟੇਟ ਆਈਲੈਂਡਰ ਝੰਡੇ ਨੂੰ ਵੇਖਿਆ। ਉਹਨਾਂ ਨੇ ਆਪਣੀ ਡਾਕੂਮੈਂਟਰੀ ਕੈਰਿੰਗ ਦਾ ਫਲੈਗ ਦੇ ਨਾਲ ਵਿਦੇਸ਼ਾਂ ਵਿੱਚ ਕਈ ਸਮਾਰੋਹ ਵਿੱਚ ਸ਼ਿਰਕਤ ਕੀਤੀ ਹੈ ਅਤੇ ਲੰਡਨ, ਪੈਰਿਸ ਅਤੇ ਨਿਊਯਾਰਕ ਵਿੱਚ ਆਸਟ੍ਰੇਲੀਅਨ ਅੰਬੈਸੀ ਵਿੱਚ ਝੰਡੇ ਨੂੰ ਦੇਖਿਆ। ਹਰ ਵਾਰ ਉਹ ਕਹਿੰਦੇ ਨੇ ਕਿ ਇਹ ਝੰਡਾ ਉਹਨਾਂ ਨੂੰ ਥਰਸਡੇ ਆਈਲੈਂਡ ਉੱਤੇ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈ, ਜਦੋਂ ਉਹ ਆਪਣੇ ਪਿਤਾ ਨੂੰ ਝੰਡੇ ਦਾ ਪਹਿਲਾ ਡਿਜ਼ਾਈਨ ਬਣਾਉਂਦੇ ਹੋਏ ਵੇਖਦੇ ਸਨ।
9: No matter where I am, when I see the flag, I see my childhood growing up on the island and overlooking my dad's shoulder, doing all them sketches. And even when I took the documentary over to Canada and the flag was flying there, it took me back to Australia. And I didn't even think that I was in another part of the world. I just remembered my childhood and then I snapped into reality and I was, oh, that's right. I'm in another country. So that's the feeling that I have every time I see the flag.
7: ਬਰਨਾਰਡ ਜੂਨੀਅਰ ਚਾਹੁੰਦੇ ਹਨ ਕਿ ਬੱਚੇ ਟੂਰਿਸਟ ਸਟੇਟ ਆਈਲੈਂਡਰ ਝੰਡੇ ਦੇ ਪਿੱਛੇ ਦੀ ਕਹਾਣੀ ਨੂੰ ਜਾਣਦੇ ਹੋਏ ਵੱਡੇ ਹੋਣ। ਉਹਨਾਂ ਨੇ ਥੋਮਸ ਮੋਏ ਦੇ ਨਾਲ ਮਿਲ ਕੇ ਬੱਚਿਆਂ ਦੀ ਪੁਸਤਕ ਅਵਰ ਫਲੈਗ ਅਵਰ ਸਟੋਰੀ ਲਿਖੀ ਹੈ, ਜਿਸ ਦਾ ਚਿੱਤਰਨ ਟੋਰੀ ਜੇ ਮੋਡੇ ਨੇ ਕੀਤਾ ਹੈ।
9: I've had a lot of readings at schools, especially around Reconciliation Week and NAIDOC, and all the comments that I have from the teachers and the school support workers was the kids really enjoy reading the book.
7: ਪਰ ਜਦੋਂ ਤੁਸੀਂ ਟੋਰਸ ਸਟੇਟ ਆਈਲੈਂਡਰ ਝੰਡੇ ਨੂੰ ਦੇਖਦੇ ਹੋ ਤਾਂ ਤੁਸੀਂ ਭੂਮੀ, ਸਮੁੰਦਰ ਅਤੇ ਲੋਕਾਂ ਦੇ ਇੱਕ ਜੀਵੰਤ ਪ੍ਰਤੀਕ ਨੂੰ ਵੇਖਦੇ ਹੋ। ਇਹ ਉਹਨਾਂ ਸੱਭਿਆਚਾਰਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ ਜੋ ਟੋਰਸ ਸਟੇਟ ਵਿੱਚ, ਪੂਰੇ ਆਸਟ੍ਰੇਲੀਆ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਵੱਧ ਫੁੱਲ ਰਹੇ ਹਨ। ਟਾਇਰਲ ਦੇ ਲਈ ਇਹ ਝੰਡਾ ਅਤੀਤ ਅਤੇ ਵਰਤਮਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ, ਪਰ ਇਸ ਦੇ ਨਾਲ ਹੀ ਇਹ ਭਵਿੱਖ ਦੀਆਂ ਕਹਾਣੀਆਂ ਨੂੰ ਵੀ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ।
8: It's good that we have a flag dedicated and designed by us for us to motivate us to continue our journey and move forward so that we are having pride and acknowledging our cultural identity.
7: SBS News ਲਈ ਨਿਕਿਆ ਹਚਿੰਗਸ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
6: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਪਿਆਰੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਚੱਲ ਰਹੀ ਆ ਆਸਟ੍ਰੇਲੀਆ ਦੀ, ਅਤੇ ਪ੍ਰੋਗਰਾਮ ਦਾ ਜੋ ਪਹਿਲਾ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਇਸ ਨੂੰ ਲਿਖਿਆ ਆ ਇੱਕ ਪੰਜਾਬੀ ਆਸਟ੍ਰੇਲੀਅਨ ਆਰਟਿਸਟ ਨੇ ਜਿਨ੍ਹਾਂ ਦਾ ਨਾਮ ਆ ਮਨੀ ਮਨਜੋਤ। ਇਸ ਨੂੰ ਗਾਇਆ ਆ ਹਸਰਤ ਨੇ, ਗੀਤ ਦਾ ਨਾਮ ਆ ਨੋਟ ਸੋ ਈਜ਼ੀ। ਆਓ ਸੁਣਦੇ ਹਾਂ।

0: अरे दोस्तों, जेकर तुहाडी भी कोई रिक्वेस्ट या तुसी तुहाडी कोई फरमाइश या तुसी कोई गाना सुनना चाहुंदे हो SBS पंजाबी उत्ते, ते जरूर सानू SMS भेज के गाने दा नाम दस्सियो। नंबर है जी 0439-799-767। तुसी अपने गाणियां दी रिक्वेस्ट उत्थे भेज सकदे हो। वेला हो गया जी प्रोग्राम दे विच अगली ब्रेक लैण दा। ब्रेक तो बाद SBS पंजाबी दी पॉडकास्ट सीरीज सेहत संभाल लड़ीवार विच समझांगे कोलेस्ट्रोल नूं, उच्च कोलेस्ट्रोल नूं किद्दां समस्यावां नूं बचाया जा सकदा अपनी सेहत। ब्रेक तो बाद गल करांगे जी कोलेस्ट्रोल दे बारे। हुण रुकदे हां इस छोटी जी ब्रेक दे लई। मैं हां जसमीत कौर, सुनदे रहो SBS पंजाबी।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: ਫੁੱਟਬਾਲ ਦੁਨੀਆ ਨੂੰ ਇਕਜੁੱਟ ਕਰਦਾ ਹੈ ਅਤੇ ਅਜਿਹਾ ਹੀ ਕਰਦਾ ਹੈ ਬੀਅਤ ਜੈੱਟ ਵੀ। ਮੈਲਬਨ, ਸਿਡਨੀ, ਬ੍ਰਿਸਬਨ ਜਾਂ ਪਰਥ ਤੋਂ ਵੀਅਤਨਾਮ ਲਈ ਸਿੱਧੀ ਉਡਾਨ ਭਰੋ ਤੇ ਉੱਥੋਂ ਏਸ਼ੀਆ ਤੇ ਯੂਰਪ ਦੇ ਪ੍ਰਮੁੱਖ ਟਿਕਾਣਿਆਂ ਵੱਲ ਆਪਣਾ ਸਫ਼ਰ ਜਾਰੀ ਰੱਖੋ। ਹੋਚੀ ਮਿਨ ਸਿਟੀ ਤੋਂ ਅੱਗੇ ਜੋੜਦਾ ਸਾਡਾ ਵਿਸਤ੍ਰਿਤ ਫਲਾਈਟ ਨੈੱਟਵਰਕ ਤੁਹਾਡੀ ਏਸ਼ੀਆ ਤੇ ਯੂਰਪ ਦੀ ਯਾਤਰਾ ਬਹੁਤ ਆਸਾਨ ਬਣਾਉਂਦਾ ਹੈ। ਟੋਕੀਓ, ਸਿਓਲ ਤੇ ਪਰਾਗ ਦੀਆਂ ਰੌਣਕ ਭਰੀਆਂ ਗਲੀਆਂ, ਬਾਲੀ ਦੇ ਟ੍ਰਾਪੀਕਲ ਸਮੁੰਦਰੀ ਤੱਟ ਜਾਂ ਬੈਂਕੋਕ, ਤਾਈਪੇਈ ਅਤੇ ਹਾਂਗਕਾਂਗ ਦੇ ਰੰਗੀਨ ਬਾਜ਼ਾਰਾਂ ਦਾ ਆਨੰਦ ਮਾਣੋ। ਸਿਰਫ 199 ਆਸਟ੍ਰੇਲੀਆਈ ਡਾਲਰ ਤੋਂ ਸ਼ੁਰੂ ਹੋਣ ਵਾਲੇ ਇੱਕ ਤਰਫਾ ਕਿਰਾਏ। bethjetair.com ਅਤੇ bethjet ਮੋਬਾਈਲ ਐਪ ਤੇ ਵਿਸ਼ੇਸ਼ ਛੋਟਾਂ ਵੇਖੋ। ਆਓ bethjet ਨਾਲ ਉਡਾਨ ਭਰੀਏ।
6: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
7: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਸਵਾਗਤ ਹੈ ਜੀ, ਤੁਸੀਂ ਸੁਣ ਰਹੇ ਹੋ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ ਦਾ ਪ੍ਰੋਗਰਾਮ, ਅਤੇ ਮੈਂ ਹਾਂ ਜਸਮੀਤ ਕੌਰ। ਬ੍ਰੇਕ ਦੌਰਾਨ ਇੱਕ ਹੋਰ ਸੁਨੇਹਾ ਆਇਆ ਜੀ, ਤੁਹਾਨੂੰ ਸੁਣਾਉਂਦੀ ਹਾਂ। ਇਹ ਭੇਜਿਆ ਜੀ ਸਿਡਨੀ ਤੋਂ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ। ਉਹ ਕਹਿ ਰਿਹਾ ਜੀ, ਸਤਿ ਸ਼੍ਰੀ ਅਕਾਲ ਜਸਮੀਤ ਕੌਰ ਅਤੇ SBS ਪੰਜਾਬੀ ਦੀ ਟੀਮ, ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਿਹਾ, ਅਸੀਂ ਇੰਜੋਏ ਕਰ ਰਹੇ ਹਾਂ, ਇੱਦਾਂ ਹੀ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਦੇ ਰਹੋ। ਬਹੁਤ ਸ਼ੁਕਰੀਆ ਬਲਦੀਸ਼ ਸਿੰਘ ਜੀ ਅਤੇ ਤੁਹਾਡੇ ਪਰਿਵਾਰ ਦਾ ਕਿ ਤੁਸੀਂ ਸਾਨੂੰ ਅੱਜ ਲਾਈਵ ਸੁਣ ਰਹੇ ਹਾਂ ਅਤੇ ਸਾਨੂੰ ਹੱਲਾਸ਼ੇਰੀ ਵੀ ਦੇ ਰਹੇ ਹਾਂ ਸੁਨੇਹਾ ਭੇਜ ਕੇ। ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਕਿ ਬਾਕੀ ਦਾ ਪ੍ਰੋਗਰਾਮ ਵੀ ਤੁਸੀਂ ਇੱਦਾਂ ਹੀ ਇੰਜੋਏ ਕਰੋਗੇ। ਪਿਆਰੇ ਦੋਸਤੋ, ਸਮੇਂ ਸਮੇਂ 'ਤੇ SBS ਪੰਜਾਬੀ ਤੁਹਾਡੇ ਤੱਕ ਲੋੜੀਂਦੀ ਗੱਲਬਾਤ ਪਹੁੰਚਾਉਂਦਾ ਆ। ਉਹ ਚਾਹੇ ਕਾਨੂੰਨੀ ਜਾਣਕਾਰੀ ਹੋਵੇ, ਸਿਆਸੀ ਬਦਲਾਵ ਹੋਣ, ਤੁਹਾਡੇ ਹੱਕ ਦੀ ਗੱਲ ਹੋਵੇ ਜਾਂ ਫਿਰ ਸਿਹਤ ਸਮੱਸਿਆਵਾਂ ਦੀ। SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਓਸਟੀਓਆਰਥਰਾਈਟਿਸ ਯਾਨੀ ਗਠੀਆ, ਕੋਲੈਸਟ੍ਰੋਲ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਗੱਲਬਾਤ ਡਾਕਟਰ ਮਨਦੀਪ ਕੌਰ ਨਾਲ ਕੀਤੀ ਗਈ ਆ। ਅੱਜ ਦੇ ਪ੍ਰੋਗਰਾਮ 'ਚ SBS ਪੰਜਾਬੀ ਤੋਂ MP ਸਿੰਘ ਲੈ ਕੇ ਹਾਜ਼ਰ ਆ ਕੋਲੈਸਟ੍ਰੋਲ ਬਾਰੇ ਡਾਕਟਰ ਸਾਹਿਬ ਨਾਲ ਇੱਕ ਖਾਸ ਗੱਲਬਾਤ, ਆਓ ਸੁਣਦੇ ਹਾਂ।
8: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ ਤੇ ਸਮਝ ਨਹੀਂ ਪਾਉਂਦੇ ਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬੀਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। SBS ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਹੈਲਥ ਸੀਰੀਜ਼ ਵਾਲੇ ਲੜੀਵਾਰ ਦੇ ਅੰਡਰ ਅੱਜ ਅਸੀਂ ਇੱਕ ਹੋਰ ਸਿਹਤ ਮਾਮਲੇ ਉੱਤੇ ਗੱਲ ਕਰਾਂਗੇ, ਉਹ ਹੈਗੀ ਹੈ ਜੀ ਕੋਲੈਸਟਰੋਲ। ਇਹ ਵੀ ਆਪਣੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਇਹ ਹੋ ਸਕਦਾ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਲਾਈਫ ਸਟਾਈਲ ਹੈਗੀ ਹੈ ਉਹਨੂੰ ਕਰਕੇ ਕੁਝ ਚੇਂਜਸ ਲਿਆ ਕੇ ਇਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇੱਕ ਵਾਰ ਫਿਰ ਸਾਡੇ ਨਾਲ ਡਾਕਟਰ ਮਨਦੀਪ ਕੌਰ ਜੀ ਜੁੜੇ ਹਨ ਅਤੇ ਇਸ ਕੋਲੈਸਟਰੋਲ ਬਾਰੇ, ਜਿਹੜਾ ਅਹਿਮ ਵਿਸ਼ਾ ਹੈ, ਇਹਦੇ ਬਾਰੇ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਮਨਦੀਪ ਜੀ, SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
9: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਬੁਲਾਇਆ ਦੁਬਾਰਾ। ਅੱਜ ਆਪਾਂ ਕੋਲੈਸਟਰੋਲ ਦੇ ਉੱਤੇ ਗੱਲ ਕਰੋਂਗੇ
8: ਜੀ। ਕੋਲੈਸਟਰੋਲ ਬਾਰੇ ਥੋੜ੍ਹਾ ਬ੍ਰੀਫ ਦੱਸੋ ਵੀ ਹੁੰਦਾ ਕੀ ਹੈ ਇਹ।
9: ਇਹ ਕੀ ਹੁੰਦਾ ਵਾ, ਇੱਕ ਮੰਨ ਲਓ ਤੁਸੀਂ ਫੈਟ ਦਾ ਮਲਮ ਹੁੰਦਾ ਵਾ ਜਿਹੜਾ ਆਪਣੇ ਸਰੀਰ 'ਚ ਆ, ਹੈ ਨਾ, ਅਤੇ ਇਹ ਆਪਣੇ ਸਰੀਰ ਨੂੰ ਚਾਹੀਦਾ ਵਾ। ਇਹ ਕਾਹਤੋਂ ਚਾਹੀਦਾ ਵਾ, ਇਹ ਤੋਂ ਬਹੁਤ ਚੀਜ਼ਾਂ ਬਣਦੀਆਂ, ਆਪਣੇ ਹੋਰਮੋਨਸ ਬਣਦੇ ਆ, ਇਹ ਤੋਂ ਵਾਈਟਮਿਨ ਡੀ ਬਣਦੇ ਆ, ਇਹ ਆਪਣਾ ਖਾਣਾ ਪਚਾਉਣ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ। ਇਹ ਆਪਣੇ ਜਿਹੜਾ ਇਹ ਕੋਲੈਸਟਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ 'ਚੋਂ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਹਾਂ ਉਹ ਤੋਂ ਵੀ ਮਿਲਦਾ ਵਾ।
8: ਅੱਛਾ, ਕੁਦਰਤ ਵੱਲੋਂ ਵੀ ਮਿਲਦਾ ਹੈ?
9: ਹਾਂਜੀ ਹਾਂਜੀ, ਆਪਣਾ ਜਿਹੜਾ ਆਪਣਾ ਸਰੀਰ ਆ ਇਹ ਨੈਚੁਰਲੀ ਇਹਨੂੰ ਬਣਾ ਦਿੰਦਾ ਵੀ ਆ, ਪਰ ਜਿਹੜਾ ਆਪਣਾ ਖਾਣਾ ਪੀਣਾ ਵਾ, ਜਿਹੜੀ ਇਹ ਬਿਮਾਰੀ ਆ, ਇਹ ਜ਼ਿਆਦਾ ਤੋਂ ਜ਼ਿਆਦਾ ਉਹ ਤੋਂ ਹੁੰਦਾ ਵਾ ਆਪਣੇ ਜਿਹੜੀ ਜਦੋਂ ਬਿਮਾਰੀ ਹੁੰਦੀ ਆ ਆਪਾਂ ਐਕਸੈਸ ਦੇ ਵਿੱਚ ਖਾਣ ਲੱਗ ਜਾਂਦੇ ਹਾਂ, ਇਹਦੇ ਨਾਲੋਂ ਉਹਦੇ ਕਾਰਨ ਆਪਾਂ ਨੂੰ ਜ਼ਿਆਦਾ ਕੋਲੈਸਟਰੋਲ ਦੀ ਬਿਮਾਰੀਆਂ ਪੈਣ ਲੱਗ ਜਾਂਦੀਆਂ।
8: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਫੈਟੀ ਫੂਡ ਹੈਗਾ ਜੀ, ਅਸੀਂ ਘਿਓ ਪਾ ਕੇ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਇਹ ਵੀ ਕੋਲੈਸਟਰੋਲ ਦਾ ਕਾਰਨ ਬਣਦੀਆਂ?
9: ਹਾਂਜੀ ਹਾਂਜੀ, ਅੱਜ ਆਪਾਂ ਇਹਦੇ ਬਾਰੇ ਗੱਲ ਕਰੂੰਗੇ।
8: ਠੀਕ ਹੈ ਜੀ, ਥੋੜ੍ਹਾ ਸਮਝਾਓ ਇਹਦੇ ਬਾਰੇ।
9: ਹਾਂਜੀ ਹਾਂਜੀ, ਸੋ ਆਪਣੇ ਕੋਲ ਹੈਗੇ ਕੋਲੈਸਟਰੋਲ ਦੇ ਕਾਫੀ ਹਿੱਸੇ ਆ। ਜੇ ਆਪਾਂ ਹੁਣ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਹਾਂ ਵੀ ਜਿਹੜਾ ਪਹਿਲਾਂ ਹਿੱਸਾ ਵਾ, ਸਭ ਤੋਂ ਮਾੜਾ ਹਿੱਸਾ, ਉਹਨੂੰ ਅਸੀਂ ਕਹਿੰਦੇ ਹਾਂ ਲੋ ਡੈਂਸਿਟੀ ਲਾਈਪੋਪ੍ਰੋਟੀਨ, ਹੈ ਨਾ। ਇਹ ਮਾੜਾ ਹਿੱਸਾ, ਇਹ ਸਭ ਤੋਂ ਮਾੜਾ ਵਾਲਾ ਵਾ, ਇਹ ਉਹ ਵਾਲਾ ਕੋਲੈਸਟਰੋਲ ਆ, ਇਹ ਉਹ ਮੋਟਾਪਾ ਵਾ ਜਿਹੜਾ ਤੁਹਾਡੀਆਂ ਖੂਨਾਂ ਦੀਆਂ ਨਾੜੀਆਂ ਦੇ ਵਿੱਚ ਜਾ ਕੇ ਜੁੜ ਜਾਂਦਾ ਅਤੇ ਆਪਣੀ ਨਸਾਂ ਨੂੰ ਬੰਦ ਕਰਦਾ ਅਤੇ ਇਹਦਾ ਤੋਂ ਅਟੈਕ ਆਉਂਦਾ ਵਾ। ਸੋ ਇਹ ਜਿਹੜਾ ਛੋਟਾ ਕਹਿਣ ਆ LDL ਆ, ਇਹਦਾ ਪੂਰਾ ਨਾਂ ਆ ਲੋ ਡੈਂਸਿਟੀ ਲਾਈਪੋਪ੍ਰੋਟੀਨ, ਇਹ ਉਹ ਵਾਲਾ ਵਾ। ਇੱਕ ਹੈਗਾ, ਇਹ ਇੱਕ ਵਿਚਾਰਾ ਚੰਗਾ ਵੀ ਆ, ਉਹਨੂੰ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਕਹਿੰਦੇ ਆ। ਉਹ ਹੈਗਾ ਜਿਹੜਾ, ਉਹਦਾ ਕੰਮ ਕੀ ਆ ਵੀ ਜਿਹੜਾ ਲੋ ਡੈਂਸਿਟੀ ਵਾਲਾ ਵਾ ਲਾਈਪੋਪ੍ਰੋਟੀਨ, ਉਹਨੂੰ ਖਿੱਚ ਕੇ ਨਾ ਖੂਨ 'ਚੋਂ ਲੈ ਕੇ ਲਿਵਰ 'ਚ ਲੈ ਜਾਂਦਾ ਵਾ, ਵੀ ਤੂੰ ਲਿਵਰ 'ਚ ਜਾ ਕੇ ਉਹਦਾ ਹਾਜ਼ਮਾ ਹੋ ਕੇ ਸਰੀਰ 'ਚੋਂ ਕੱਢਿਆ ਜਾਂਦਾ ਵਾ, ਉਹਦਾ ਇਹ ਰੋਲ ਆ। ਸੋ ਆਪਾਂ ਖੁਸ਼ ਹੁੰਦੇ ਹਾਂ ਵੀ ਜੇ ਉਹ ਥੋੜ੍ਹਾ ਵੱਧ ਹੋਊਗਾ, ਉਹ ਆਪਣਾ ਬਚਾਅ ਰੱਖੂਗਾ। ਇੱਕ ਹਿੱਸਾ ਹੈਗਾ ਵਾ ਟ੍ਰਾਈਗਲਿਸਰਾਈਡਸ, ਹੈ ਨਾ, ਇਹਨੂੰ TG ਛੋਟੇ ਨਾਮ 'ਤੇ ਕਹਿੰਦੇ ਹਾਂ, ਹੈ ਨਾ। ਇਹ ਜਿਹੜਾ ਵਾ, ਇਹ ਵਿਚਾਰਾ ਕੋਲੈਸਟਰੋਲ ਜਿਹੜਾ, ਇਹ अपने ढिड दे विच जदों आपां मोटापा वधदा वा इह उत्थे जाके जुड़दा वा इह खाणा पीणे तों आउंदा वा जदों आपां ज़्यादा खा पी लईदा जदों आपां शरीर नहीं वरतदा उहनूं उह एक्सेस च आ जांदा वाधे च आ जांदा अपने शरीर दे विच उह जाके अपने फिर शरीर दे विच जाके जुड़ जांदा वा ते उहनूं ट्राइग्लिसराइड्स कहिंदे आ
8: ठीक है ते इहनां विचों तुसीं LDL हुंदा HDL हुंदा ते TG हुंदा
9: हां जी
8: LDL ते TG जिहड़े इक नुकसान करदे बॉडी दे विच जिहड़ा HDL आ कुछ ना कुछ फायदा करदा
9: हां जी
8: ते कोलेस्ट्रोल दा तुसीं दस्सिया कि काम हुंदा कि जिहड़ा फूड हैगा उहनूं डाइजेस्ट करना लीवर नूं भेजना ते लीवर उस नूं अगे डाइजेस्ट करने दे काम करदा जे इह कोलेस्ट्रोल लिमिटेड मात्रा विच होवे सही मात्रा दे विच होवे
9: हां जी
8: ते इहदे सिम्पटम दस्सो जी जे किसे नूं कोलेस्ट्रोल वध हो जांदा तां घरे किवें पता चल सकदा
9: इहदा इह पंगा वा वी आपां नूं पता ही नहीं चलदा
8: अच्छा
9: इहदा आपां नूं कोई इशारा नहीं मिलना शरीर तों वी मेरा आह वध गया
8: कोई वीकनेस जां कुछ वी नहीं पता चलेगा
9: इहदा कोई सिम्पटम्स नहीं हैगे ਜਿਵੇਂ ਆਪਾਂ ਬਲੱਡ ਪ੍ਰੈਸ਼ਰ ਦਾ ਹੋ ਜਾਂਦਾ ਸਿਰ ਦੁਖਣ ਲੱਗ ਜਾਂਦਾ ਚੱਕਰ ਆਉਂਦੇ ਆ ਕਿਡਨੀਆਂ ਦਾ ਜਿਵੇਂ ਡਾਇਬੀਟੀਜ਼ ਦਾ ਹੋ ਜਾਂਦਾ ਵਾ ਵੀ ਆਪਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਥਿਆ ਲੱਗਦੀ ਆ ਇਹਦਾ ਪਤਾ ਹੀ ਨਹੀਂ ਲੱਗਦਾ ਇਹਦੇ ਕਰਕੇ ਬਹੁਤ ਇੰਪੋਰਟੈਂਟ ਆ ਵੀ ਆਪਾਂ GP ਦੇ ਕੋਲ ਜਾ ਕੇ ਇਹ ਜ਼ਰੂਰ ਚੈੱਕ ਕਰਿਆ ਕਰੀਏ ਕਿਉਂਕਿ ਆਪਣਾ ਜਿਹੜੀ ਭਾਈਚਾਰਾ ਵਾ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦੇ ਵਿੱਚ ਇਹਦਾ ਰਿਸਕ ਫੈਕਟਰ ਜ਼ਿਆਦਾ ਆ ਆਪਣੀ ਕਮਿਊਨਿਟੀ 'ਚ ਇਹ ਬਹੁਤ ਜ਼ਿਆਦਾ ਬਿਮਾਰੀ ਹੈਗੀ ਆ ਅਤੇ ਆਪਾਂ ਨੂੰ ਇਹ ਉਵੇਂ ਹੀ ਪਤਾ ਲੱਗਣਾ ਵਾ ਜੇ ਆਪਾਂ ਟੈਸਟ ਕਰੀਏ ਇਹਦਾ
8: ਅਤੇ ਇਹ ਵੀ ਜਿਹੜਾ ਹੈਗਾ ਫੂਡ ਨਾਲ ਤੁਸੀਂ ਰਿਲੇਟਿਡ ਹੈਗਾ ਆ ਖਾਣਾ ਜਿਹੜਾ ਅਸੀਂ ਫੈਟੀ ਖਾਂਦੇ ਹੈਗੇ ਹਾਂ ਅਤੇ ਇਸ ਤੋਂ ਇਲਾਵਾ ਹੋਰ ਰਿਸਕ ਫੈਕਟਰ ਕਿਹੜੇ ਹੈਗੇ ਕਿਹਨਾਂ ਕਾਰਨਾਂ ਕਰਕੇ ਹੋ

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: ਤੁਸੀਂ ਤਾਜ਼ਾ ਫਰੂਟ ਖਾਓ, ਤੁਸੀਂ ਜੇ ਪ੍ਰੋਟੀਨ ਖਾਂਦੇ ਆ ਹੈਲਥੀ ਵਾਲਾ ਪ੍ਰੋਟੀਨ ਖਾ ਲਓ, ਮਤਲਬ ਜੇ ਹੁਣ ਕੋਈ ਲੋਕ ਮੀਟ ਖਾਂਦੇ ਆ, ਲਾਲ ਮੀਟ ਵਾਲਾ ਖਾਂਦੇ ਆ, ਉਹਦੇ 'ਚ ਫੈਟ ਬਹੁਤ ਹੁੰਦੀ ਆ, ਉਹ ਕਹਿੰਦੇ ਵੀ ਤੁਸੀਂ ਉਹਨੂੰ ਘਟਾਓ, ਹੈ ਨਾ। ਜੇ ਤੁਸੀਂ ਮੀਟ ਖਾਣਾ ਵਾ ਤੁਸੀਂ ਲੀਨ ਮੀਟ ਖਾਓ, ਹੈ ਨਾ, ਮੰਨ ਲਓ ਫਿਸ਼ ਹੋ ਗਈ, ਹੈ ਨਾ, ਤੁਸੀਂ ਮੰਨ ਲਓ ਵੀ ਤੁਸੀਂ ਚਿਕਨ ਵਗੈਰਾ ਹੋ ਗਿਆ, ਉਹਦੇ 'ਚ ਘੱਟ ਫੈਟ ਹੁੰਦੀ ਆ, ਉਹ ਮੀਟ ਉਹ ਸੋਚ ਕੇ ਖਾਓ। ਜੇ ਉਹ ਕਹਿੰਦੇ ਵੀ ਤੁਸੀਂ ਹੈਲਥੀ ਡਾਇਟ ਦੇ ਵਿੱਚ ਦਾਲਾਂ ਵਗੈਰਾ ਜ਼ਿਆਦਾ ਖਾਓ, ਤੁਸੀਂ ਨਟਸ ਖਾਓ, ਉਹਨਾਂ 'ਚ ਚੰਗੇ ਫੈਟਸ ਹੁੰਦੇ ਆ, ਸੀਡਸ ਖਾ ਲਓ, ਉਹ ਲਾਈਫ ਸਟਾਈਲ ਚੇਂਜਸ ਹੋ ਜਾਂਦੇ ਆ, ਡਾਇਟਰੀ ਚੇਂਜਸ। ਇੱਕ ਹੁੰਦਾ ਵਾ ਵੀ ਮੰਨ ਲਓ ਹੁਣ ਮੈਨੂੰ ਪਤਾ ਵੀ ਮੇਰੇ ਕੋਲ ਕੋਲੈਸਟਰੋਲ ਦੀ ਪ੍ਰੋਬਲਮ ਆ, ਫਿਰ ਜਦੋਂ ਮੈਂ ਹੁਣ ਸ਼ੋਪਾਂ 'ਚ ਜਾਊਂਗੀ, ਜੇ ਮੈਂ ਫੁੱਲ ਕਰੀਮ ਦੁੱਧ ਲਊਂਗੀ, ਫਿਰ ਤਾਂ ਕਮਲੀ ਆ, ਮੈਨੂੰ ਨਹੀਂ ਖਾਣਾ, ਉਹ ਪੀਣਾ ਚਾਹੀਦਾ। ਸੋ ਆਪਣੇ ਕੋਲ ਇਸ ਦੇਸ਼ ਦੇ ਵਿੱਚ ਬਹੁਤ ਸਹੂਲਤਾਂ ਹੈਗੀਆਂ ਵਾ ਲੋ ਫੈਟ ਵਾਲੀਆਂ, ਇਹ ਨਹੀਂ ਆਪਾਂ ਮਿਸ ਆਊਟ ਨਹੀਂ ਕਰਦੇ ਵੀ ਮੈਂ ਦੁੱਧ ਪੀਣਾ ਅਤੇ ਮੇਰੇ ਕੋਲ ਹੈ ਨਾ ਫੁੱਲ ਫੈਟ ਦਾ ਪੀਣਾ। ਦੁੱਧ ਪੀਓ ਪਰ ਰਿਡਿਊਸ ਫੈਟ ਦਾ ਪੀ ਲਓ। ਜੇ ਤੁਸੀਂ ਬਟਰ ਖਾਂਦੇ ਆ, ਤੁਸੀਂ ਉਹਦਾ ਅਲਟਰਨੇਟਿਵ ਸੋਚ ਲਓ ਵੀ ਅਸੀਂ ਮੋਰ ਪਲੈਂਟ ਬੇਸ ਦਾ ਜਿਵੇਂ ਓਲਿਵ ਓਇਲ ਦਾ ਉਹ ਸਬਸਟੀਟਿਊਟਸ ਕਰਨ ਲੱਗ ਜਾਓ। ਆਪਾਂ ਮੈਨੂੰ ਪਤਾ ਹੁਣ ਮੇਰੀ ਮੰਮੀ ਦਾ ਵੀ ਇਹ ਪ੍ਰੋਬਲਮ ਆ ਵੀ ਉਹਨਾਂ ਨੇ ਘਿਓ ਬਹੁਤ ਖਾਣਾ ਵਾ,
4: ਹਾਂਜੀ,
3: ਘਿਓ ਜ਼ਰੂਰ ਸਬਜ਼ੀ 'ਚ ਪਾ ਕੇ ਖਾਣਾ ਹੁੰਦਾ ਸੀ, ਹੁਣ ਤਾਂ ਅਸੀਂ ਮਨਾ ਕਰਤਾ ਵਾ ਵੀ ਨਹੀਂ ਮੈਂ
4: ਖਾਣਾ,
3: ਇਹ ਬਹੁਤ ਮਾੜੀ ਚੀਜ਼ ਆ ਆਪਣੇ ਲਈ, ਬਿਕੋਜ਼ ਉਹਦੇ ਵਿੱਚ ਜਿੰਨੀ ਫੈਟ ਆ। ਹੁਣ ਆਪਣਾ ਇੱਕ ਤਾਂ ਆਪਣੀ ਡਾਇਟ ਇਹੀ ਜੀ ਆ ਵੀ ਆਪਾਂ ਬਹੁਤ ਫੈਟਸ ਖਾਂਦੇ ਹਾਂ, ਹੈ ਨਾ, ਇੱਕ ਹੈਗਾ ਵਾ ਵੀ ਆਪਣੇ ਜੈਨੈਟਿਕ ਫੈਕਟਰਸ ਵੀ ਬਹੁਤ ਨੇ, ਹੈ ਨਾ, ਆਪਣੇ ਕੋਲ ਉਹਦਾ ਵੀ ਮਾੜਾ ਅਸਰ ਆ। ਸੋ ਜੇ ਆਪਾਂ ਆਪਦੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਆਪਾਂ ਆਪਦੇ ਘਿਓ ਨੂੰ ਰਿਡਿਊਸ ਕਰੀਏ, ਉਹਦਾ ਬਹੁਤ ਅਸਰ ਹੋ ਸਕਦਾ ਇਸ ਚੀਜ਼ ਨੂੰ ਲਿਮਿਟਸ 'ਚ ਲਿਆਉਣਾ ਅਤੇ ਕੰਟਰੋਲ 'ਚ ਰੱਖਣਾ। ਇਹ ਆਪਾਂ ਹੁਣ ਜਿਵੇਂ ਅਲਟਰਨੇਟਿਵਸ ਬਹੁਤ ਆ ਚੁੱਕੇ ਆ ਵੀ ਆਪਾਂ ਹੁਣ ਜਿਵੇਂ ਮੰਨ ਲਓ ਵੀ ਜੇ ਤੁਸੀਂ ਮੰਮੀ ਕਹਿ ਲਓ ਵੀ ਇੱਕ ਹੀ ਕੜਛੀ ਪਾਉਣੀ ਆ, ਮੈਂ ਇੱਕ ਚਮਚ, ਹੈ ਨਾ, ਤੁਸੀਂ ਇੱਕ ਚਮਚ ਘਿਓ ਦਾ ਨਾ ਪਾਓ, ਤੁਸੀਂ ਉਹਨੂੰ ਬਦਲ ਲਈ ਕਰਕੇ ਓਲਿਵ ਓਇਲ ਵਰਤ ਲਓ, ਹੈ ਨਾ, ਐਵੇਂ ਆਪਾਂ ਸਭ
4: ਸਵਾਦ ਪਿਆ ਹੁੰਦਾ ਨਾ ਸਵਾਦ,
3: ਹਾਂਜੀ, ਇਹ ਆਪਣੀ ਸਵਾਦ ਨੇ ਤਾਂ ਕੰਮ ਖਰਾਬ ਕੀਤੇ ਹੋਏ ਆ।
5: ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
6: ਦੋਸਤੋ, ਇਹ ਸੀ ਕੋਲੈਸਟਰੋਲ ਉੱਤੇ ਗੱਲਬਾਤ ਦਾ ਪਹਿਲਾ ਹਿੱਸਾ। ਦੂਜਾ ਹਿੱਸਾ ਕੱਲ੍ਹ ਵਾਲੇ SBS ਪੰਜਾਬੀ ਪ੍ਰੋਗਰਾਮ ਵਿੱਚ ਸੁਣਾਇਆ ਜਾਵੇਗਾ, ਪਰ ਟੈਕਨੋਲੋਜੀ ਦਾ ਦੌਰ ਹੈ ਜੀ, ਜੇਕਰ ਤੁਸੀਂ ਅੱਜ ਹੀ ਪੂਰਾ ਪੋਡਕਾਸਟ ਸੁਣਨਾ ਚਾਹੋ ਤਾਂ ਗੂਗਲ ਉੱਤੇ SBS ਪੰਜਾਬੀ ਕੋਲੈਸਟਰੋਲ ਪੋਡਕਾਸਟ ਭਰੋ ਅਤੇ ਪਹਿਲਾ ਲਿੰਕ ਤੁਹਾਨੂੰ ਇਸ ਪੋਡਕਾਸਟ ਦਾ ਹੀ ਮਿਲੇਗਾ, ਜਿਸ ਦਾ ਨਾਮ ਹੈ ਸਿਹਤ ਸੰਭਾਲ ਲੜੀਵਾਰ, ਕੋਲੈਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ। ਅਤੇ ਜੇਕਰ ਤੁਸੀਂ ਇਸ ਲੜੀਵਾਰ ਦੀ ਕੋਈ ਹੋਰ ਕਿਸਤ ਸੁਣੀ ਆ ਜਾਂ ਫਿਰ ਇਹ ਵਾਲੀ ਸੁਣ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ, ਜ਼ਰੂਰ ਆਪਣੀ ਪ੍ਰਤੀਕਿਰਿਆ, ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਇਓ, ਚਾਹੇ ਉਹ ਸਾਡੇ ਸੋਸ਼ਲ ਮੀਡੀਆ ਪੇਜਸ ਉੱਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਆ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ, ਜਾਂ ਫਿਰ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਪ੍ਰਤੀਕਿਰਿਆ ਭੇਜ ਸਕਦੇ ਆ। ਨੰਬਰ ਤੁਸੀਂ ਜਾਣਦੇ ਆ 0448-799-767। ਅਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਖੀਰਲੇ ਵਕਫੇ ਦਾ, ਇਸ ਤੋਂ ਬਾਅਦ ਗੱਲ ਕਰਨੀ ਆ ਆਪਾਂ ਬੋਲੀਵੁੱਡ ਦੁਨੀਆ ਦੀ, ਨਵੀਆਂ ਪੰਜਾਬੀ ਫਿਲਮਾਂ ਦੀ, ਪਰ ਇਸ ਤੋਂ ਪਹਿਲਾਂ ਰੁਕਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants

ਕੱਚੇ ਕੋਠੇ ਉੱਤੇ ਦੱਸ ਕਿੰਨੀ ਵਾਰੀ ਸੋਹਣੀਏ ਹਨੇਰੀ ਬਣ ਚੁੱਲ ਜਾਏਂਗੀ ਹਾਂ ਰੱਖਣਾ ਲਿਖੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਏਦਾਂ ਕਿੱਦਾਂ ਖੁੱਲ ਜਾਏਂਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ ਕਿਸੇ

ਕੀਤੀ ਹੋ ਗਈਆਂ ਸਾਰੀ ਸੋਹਣੀਆਂ ਟੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ